0: کشف نے آکھی ہے کورئی کول کے بھئی میں دے بھی کہیں کریمنل ختم نہیں تھا لیکن کسن دی گلوٹا وائنڈر ختم تھی گئن. ایک اور کالر ہے ہمارے ساتھ, السلام علیکم. جی کون ہے ہمارے ساتھ؟
1: دانیا بات کر رہی ہوں.
0: کون بات کر رہی ہے؟
1: دانیا.
0: دانیا بات کر رہی ہے. دانیا کیسی ہیں آپ؟
1: میں
0: بالکل ٹھیک ہوں. یہ آپ نے آواز بنائی ہوئی ہے یا قدرتی آواز ایسی ہے؟ وائس چینجر لگا ہوا ہے آپ کا نا, تو یہ لڑکی کی آواز کو اس نے اور پتلا کر دیا, تو یہ تو مجھے کوئی اور مخلوق کی آواز, خلائی مخلوق کی آواز لگ رہی ہے. بتاؤ ایلین تو نہیں ہو کہیں؟ ایلین آ گئے ہیں ویسے کہتے ہیں, دنیا کے اندر موجود ہیں ایلین.
1: انسان
0: ایلین انسان ہوتے ہیں؟
1: یہ تو بچوں
0: والے. اچھا آپ وائس چینجر کو جانا چینج کرتے ہیں, وائس چینجر کیوں لگاتے ہو یار؟ یہ تو لڑکیاں لگاتی ہیں لڑکوں کو بیوقوف بنانے کے لیے. یہ لڑکیاں بھی لڑکوں کو, لڑکیاں بھی بیوقوف بناتی ہیں. فرسٹ ٹائم میں نے سنا کہ کسی لڑکی نے وائس چینجر لگایا, وہ کہتی ہیں دانیاں. آپ تو وائس چینجر کو ہٹا کر جناب ہمیں کال کیجیے گا 03449363366 کے اوپر. اور یہ ہمارے ساتھ کون موجود ہیں؟ جی جناب کال کر رہے ہیں آپ ہمیں 03449363366 کے اوپر. ایک دفعہ پھر سے کال کیجیے, آپ کی کال غلطی سے جناب وہ مجھ سے ڈراپ ہو گئی ہے. جو بھی ہمارے ساتھ موجود تھے, ٹھیک ہے جناب. ایک اور کالر آ چکے ہیں جناب, اور ان کو ہم ویلکم کرتے ہیں کیسن کے ٹی ٹائم شو میں, چائے والے پروگرام میں. ویلکم بھائی کو, السلام علیکم.
2: وعلیکم السلام, کیسے ہو؟ ٹھیک ٹھاک چلیے. ٹھیک ہے
0: جی, میں بالکل ٹھیک ہوں. جی کون ہے ہمارے ساتھ, نام بتائیں گے اپنا؟
2: فریال ٹانگ سے بات کر رہی ہیں.
0: فریال ٹانگ سے بات کر رہی ہیں. فریال کو ہم اپنے ٹی ٹائم میں ویلکم کرتے ہیں. ویسے آپ کا بھی یہ ٹی ٹائم ہوتا ہے یا آگے پیچھے چائے پیتے ہیں آپ لوگ؟
2: ہاں نہیں ہوتا ہے, کیوں نہیں ہوتا.
0: اچھا آپ کا بھی یہ, تو آپ نے ابھی چائے پی لی ہے یا پینی ہے ابھی آپ نے؟
2: نہیں ہے, تو چائے پینے کا 5 بجے کے آس پاس.
0: اچھا 5 بجے کے آس پاس, یعنی کہ ابھی تک چائے کا کپ آپ تک نہیں پہنچا ہے؟ اچھا ٹھیک ہے, یعنی کہ چلو پھر بھی نزدیک ہے نا, 5 سے پہلے پی لیجیے گا, کیونکہ یہی ٹائم ہوتا ہے. ہم کہتے ہیں یہی 3 سے لے کر 5 کے دوران چائے پی لیا کریں جناب.
2: آپ چائے کی بات کرتے ہیں تو ہمیں بہت اچھا لگتا ہے, ہمارا بہت دل چاہتا ہے. ہم نے کہا یہ چائے پی رہے تو ہم کیوں بیٹھے ہوئے ہیں؟
0: دیکھیں نا, میرا کپ ابھی کچھ ٹھنڈا ہوا ہے. آج مجھے لگتا ہے میری بیگم نے پتہ نہیں کون سی آگ کے اوپر چائے پکائی, ابھی تک ٹھنڈی نہیں ہو رہی, یقین کریں.
2: اور وائٹنگ کے لیے ہمیں مطلب منہ پہ چھائیاں داغ تو کچھ نہیں ہے, وائٹنگ کے لیے کریم ہمیں مطلب ضرورت تھی, تو وہ ہمیں کہاں ملے گی؟
0: یہ آپ ہماری گلوٹا وائٹ آپ نے کریم لینی ہے کیسن کی, ٹھیک ہے جی. یہ آپ کسی بھی دکان کے اوپر پتہ کر لیں, لیکن جو ہماری مین شاپ ہے نا وہ ہے صدام پلازا کے اندر ہے, منصور جنرل اسٹور.
2: وزن کم کرانے کا جو بتا رہے تھے, مطلب وہ کوئی آئل تھا ایسے؟
0: نہیں آئل نہیں ہے, وہ ہماری پھکی ہے, ٹھیک ہے, وزن کم کرنے کے لیے. وہ ایک 15 دن والی ہے, ایک جو ہے ہماری 1 مہینے والی ہے. آپ اگر ٹیسٹ کرنا چاہتے ہیں تو پہلے 15 دن والی خرید لیں, 400 روپے کی آپ کو ملے گی, ٹھیک ہے جی. تو 15 دن میں آپ کو
2: ملے گی
0: 400 روپے کی, اور جو مہینے والی ہے وہ 700 روپے کی آپ کو ملے گی. تو آپ 15 دن چیک کر لیں, آپ اسے دیکھیں گے, آپ کو سمجھ آ جائے گی, آپ کے کپڑے آپ کو ڈھیلے فیل ہوں گے 15 دن کے اندر. پھر اس کے بعد
2: تم نام ہمارے لیے میسج سے سینڈ کروا دو تو بہت مہربانی.
0: کیسن کی وزن والی پھکی بول دیں, منصور کو ویٹ کم پیٹ کم اس کا نام ہے, آپ کو میسج بھی کر دیں گے اسی نمبر کے اوپر, ٹھیک ہے جی.
2: میسج کر دو, وائٹنگ کی کریم کا بھی جو نام دے رہے تھے اس کا بھی میسج کر دو,
0: ٹھیک ہے. ساتھ میں فیس واش بھی آپ نے لینا ہے. فیس واش بغیر کریم گرمیوں میں بالکل بھی استعمال نہ کریں, کیونکہ آپ کو ریزلٹ نہیں ملتے, آپ کی اسکن کے اوپر آئل ہوتا ہے زیادہ, ٹھیک ہے جی. تو فیس واش جو ہے پیور وائٹنگ لولی فیس واش ساتھ میں استعمال کریں, اور پھر آپ دیکھیں آپ کو کتنے 100% ریزلٹ ملتے ہیں, ٹھیک ہے جی. فریال واش, بہت شکریہ جناب فریال کی. جی ضرور آپ کو اسی نمبر پر میسج 313 کے اوپر کریں گے انشاءاللہ, ٹھیک ہے جی. بہت شکریہ, تھینک یو جناب. اور یہ ہماری بہن تھی ٹانگ سے اور انٹرسٹڈ ہیں, تھینک یو سو ویری مچ جی. جب نئے ایریا سے لوگ انٹرسٹ شو کرتے ہیں تو ہمیں بہت اچھا لگتا ہے کہ ہم ان کے اوپر سولڈ ہو چکے ہیں اور ہماری باتیں ان کو سمجھ آ چکی ہیں. ایک اور کالر ہیں ہمارے ساتھ جناب, ان کو موقع دے رہے ہیں. السلام علیکم.
3: وعلیکم السلام, حال ہے سر؟
0: نہیں کیویں حال ہے, ٹھیک ٹھاک. اپنا نام دسو سہی.
3: میرے نام صاحب ہے ملک ریاض کھچی.
0: ملک ریاض کھچی کتوں لینے پے ویسے پہاڑ پور کول ڈیرے کول جکان کول
3: کونا چ سدی کوراڑ
0: ਤੁਹਾਡਾ ਨਾਂ ਵੀ ਔਖਾ ਤੇ ਤੁਹਾਡੇ ਇਲਾਕੇ ਦਾ ਨਾਂ ਵੀ ਔਖਾ ਹੈ।
3: ਕੁਰਾਨ ਪਤਾ ਤੁਸੀਂ ਨਹੀਂ ਦਿੱਤਾ ਸਾਡੇ ਨਾਲ ਰੰਗਪੁਰ ਦੇ ਨਾਲ ਹੀ ਨਾ।
0: ਅੱਛਾ ਰੰਗਪੁਰ ਦੇ ਨਾਲ ਕੁਰਾਨ।
3: ਜੀ ਜੀ ਆ ਕੁਰਾਨ ਕੁਰਾਨ
0: ਕੁਰਾਨ ਜਾਂ ਕੁਰਾਨ
3: ਕੁਰਾਨ ਕੁਰਾਨ ਸਿੱਧੀ ਕੁਰਾਨ ਮਾਜ਼ਾ ਸਿੱਧੀ ਕੁਰਾਨ ਰੰਗਪੁਰ ਦੇ ਕੋਲ ਦੂ ਕਿਲੋ ਮੀਟਰ ਪੀ ਦੇ ਥੱਲੇ।
0: ਅੱਛਾ ਚਲੋ ਠੀਕ ਪੀ ਦੇ ਥੱਲੇ ਯਾਨੀ ਕਿ ਦਰਿਆ ਵਾਲੇ ਪਾਸੇ ਮਣ ਦੇ ਪਾਸੇ।
3: ਜੀ ਜੀ ਆ ਦਰਿਆ ਵਾਲੇ ਪਾਸੇ ਦਰਿਆ ਸਾਹਿਬ ਕੋਲ 1 ਕਿਲੋਮੀਟਰ ਅੱਗੇ ਤੇ।
0: ਅੱਛਾ ਅੱਛਾ ਠੀਕ ਹੈ ਪੁਲ ਕਦਣ ਬਣਸੀ ਸਹੀ ਹਾਲ ਤੱਕ ਨਹੀਂ ਬਣਾ ਤੁਹਾਡਾ ਪੁਲ
3: ਆਪਣਾ
0: ਮੀਆਂ ਵੰਜਣ ਸੌਖਾ ਥੀ ਵੈਸੀ।
3: ਜੀ ਜੀ ਮੀਆਂ ਸੌਖਾ ਥੀ ਵੈਸੀ।
0: ਚਲੋ ਠੀਕ ਹੈ ਸੀ ਬਹੁਤ ਮਿਹਰਬਾਨੀ ਸਾਰੇ ਪ੍ਰੋਗਰਾਮ ਵਿੱਚ ਤੁਸੀਂ ਆਏ ਵੈਸੇ ਹੀ ਕਿਵੇਂ ਸ਼ਿਰਕਤ ਕੀਤੀ ਆਈ ਤੁਸੀਂ ਕਿਹੜੀ ਗਾਲੀਆਂ ਸਾਰੇ ਸੁਣ ਕੇ ਸਾਰੇ ਘੰਟੀ ਕੀਤੀ ਵੇ
3: ਬੁਝਾਰਤਾ ਹੀ ਗਿਣਸੋ ਅਸਾਂ ਠੀਕ ਹੈ ਸਹੀ।
0: ਠੀਕ ਹੈ ਬਹੁਤ ਸ਼ੁਕਰੀਆ ਜਨਾਬ। ਨੈਕਸਟ ਕਾਲਰ ਹੈ ਹਮਾਰੇ ਸਾਥ ਔਰ ਉਨਕੋ ਮੌਕਾ ਦੇਤੇ ਹੋ ਦੇਖਤੇ ਹੈ ਕੌਣ ਹੈ ਹਮਾਰੇ ਸਾਥ। ਜੀ ਅਸਲਾਮ ਵਾਲੇਕੁਮ। ਔਰ ਜਨਾਬ ਕਾਲ ਕੱਟ ਗਈ ਉਨਕੀ ਔਰ ਕਾਲ ਕਰਨੇ ਕੇ ਸਾਥ ਆਪ ਲੋਗੋ ਕੇ ਮੈਸੇਜਸ ਜੋ ਹੈ ਵੋ ਵੀ ਮੇਰੇ ਪਾਸ ਮੌਜੂਦ ਹੈ ਲੇਕਿਨ ਹਮ ਪਹਿਲੇ ਕਾਲਰਸ ਕੋ ਸਮਾਪਤ ਕਰ ਲੇ ਤੋ ਵੋ ਜ਼ਿਆਦਾ ਬਿਹਤਰ ਹੈ ਮੇਰੇ ਖਿਆਲ ਮੇਂ। ਅਸਲਾਮ ਵਾਲੇਕੁਮ। ਹੈਲੋ ਜੀ ਵਾਲੇਕੁਮ ਅਸਲਾਮ। ਮੈਂ ਬਿਲਕੁਲ ਠੀਕ ਹੂੰ। ਮਾਸਟਰ ਫਤਿਹੁੱਲਾ ਸਾਹਿਬ ਆ ਗਏ ਹਮਾਰੇ ਸਾਥ। ਮਾਸਟਰ ਸਾਹਿਬ ਕੈਸੇ ਹੈ ਆਪ? ਠੀਕ ਹੈ ਖੈਰੀਅਤ ਸੇ ਹੈ ਮਾਸ਼ਾਅੱਲਾ।
4: ਖੈਰੀਅਤ ਅਲਹਮਦੁਲਿਲਾ ਮਾਸ਼ਾਅੱਲਾ।
0: ਪ੍ਰੋਗਰਾਮ ਸੁਣ ਰਹੇ ਹੈ ਸ਼ੁਰੂ ਸੇ ਯਾ ਵੀ ਆਏ ਹੈ?
4: ਜੀ ਜੀ ਇਬਤਦਾ ਸੇ ਸੁਣ ਰਹਾ ਹੂੰ ਜੀ।
0: ਅੱਛਾ ਇਬਤਦਾ ਸੇ ਸੁਣ ਰਹੇ ਹੈ, ਚਲੋ ਮਾਸ਼ਾਅੱਲਾ ਜੀ। ਆਜ ਹਮਨੇ ਮਾਸਟਰ ਸਾਹਿਬ ਇੱਕ ਤੋਂ ਪਹਿਲੇ ਤੋਂ ਟਾਪਿਕ ਹਮਨੇ ਰੱਖਾ ਹੋਇਆ ਹੈ, ਕੌਣ ਸੇ ਲੋਕ ਆਪਕੋ ਪਸੰਦ ਨਹੀਂ ਹੈ ਸਤਾਸ ਤੋਂ ਲੋਕ ਖਕਲ ਖਲਕ ਦੀ ਪਸੰਦ ਨਾ ਕੋੜੀ ਹੈ ਜੀ?
4: ਕੌਣ ਪਸੰਦ ਨਹੀਂ ਹੈ?
0: ਹਾਂ ਕੌਣ ਸੇ ਲੋਕ ਆਪਕੋ ਪਸੰਦ ਨਹੀਂ ਹੈ?
4: ਆਮ ਲੋਗੋ ਮੇ ਯਾ ਆਪਣੇ ਲਿਸਨਰ ਮੇ ਯਾ
0: ਲਿਸਨਰ ਮੇ ਵੀ ਨਾ ਪਸੰਦੀਦਾ ਲੋਕ ਹੈ ਕੁਝ?
4: ਨਹੀਂ ਸਭ ਲੋਕ ਪਸੰਦ ਹੈ ਮੁਸਲਮਾਨ ਤੋਂ।
0: ਆਪਨੇ ਦਿਲ ਵਾਲੀ ਬਾਤ ਬੋਲੀ ਹੈ, ਵੈਸੇ ਕੋਈ ਹੈ ਆਪਕੋ ਜੋ ਚਲੋ ਬਤਾ ਦੇ ਲਿਸਨਰ ਮੇ ਕੋਈ ਨਾ ਪਸੰਦ ਹੈ ਆਪਕੋ? ਸ਼ਬਰਾ ਉਸਤਾਦ ਆਪਕਾ ਨੰਬਰ ਹਮ ਉਨਕੋ ਦੇ ਦੋ, ਉਨ੍ਹੋਂ ਮੁਝੇ ਕਈ ਦਫਾ ਕਹਾ ਹੈ ਕਿ ਮੁਝੇ ਮਾਸਟਰ ਸਾਹਿਬ ਕਾ ਨੰਬਰ ਚਾਹੀਏ, ਆਪਕੀ ਇਜਾਜ਼ਤ ਹੈ?
4: ਬਿਲਕੁਲ
0: ਜੀ, ਹਮ ਬਗੈਰ ਇਜਾਜ਼ਤ ਕੇ ਕਿਸੀ ਕੇ ਸਾਥ ਵੀ ਨੰਬਰ ਸ਼ੇਅਰ ਨਹੀਂ ਕਰਤੇ ਹੋਤੇ।
4: ਆਜ ਮੈਨੇ ਕਿਰੋ ਪੇਜ ਕਮਲ ਪਤੀ ਮੰਗੀ ਹੈ ਇੱਕ ਸ਼ਿਕਾਇਤ ਦਰਦ।
0: ਅੱਛਾ ਜੀ,
4: ਉਹ ਕਿ ਮੇਰੇ ਇੱਕ ਬਾਂਗੀ ਹੈ ਉਸਨੇ ਮੁਝੇ ਮੰਗਾ ਉਸਨੇ ਮੰਗਾ ਹੈ ਆਜ ਉਹ ਮੌਜੀਦ ਨੇ ਦੀ ਹੈ ਉਹ ਮੇਰੇ ਹਮਾਰੇ ਹੋਟਲ ਵਾਲਾ ਸਾਥੀ ਹੈ ਨਾ ਉਹ ਲਾ ਰਹੇ ਹੈ।
0: ਅੱਛਾ ਜੀ ਮਾਸ਼ਾਅੱਲਾ ਦੀ ਹੈ ਉਸਕੋ। ਠੀਕ ਹੈ, ਯਾਨੀ ਕਿ ਆਜ ਫਿਰ ਆਪਨੇ ਕੇਸਨ ਕੀ ਖਰੀਦਾਰੀ ਕੀ ਹੈ ਮਾਸ਼ਾਅੱਲਾ। ਮਾਸਟਰ ਸਾਹਿਬ ਕੇਸਨ ਕੇ ਉਪਰ ਕਿਤਨੇ ਪੈਸੇ ਲਗਾ ਚੁਕੇ? ਦੂਸਰਾ ਮਹੀਨਾ ਚੱਲ ਰਹਾ ਹੈ, ਆਪਕੇ ਪੈਸੇ ਜੇਬ ਸੇ ਹਮ ਨਿਕਾਲ ਰਹੇ ਹੈ, ਪਤਾ ਹੋ ਆਪਕੋ?
4: ਮਾਸ਼ਾਅੱਲਾ ਸਾਬੁਨ ਸਾਬੁਨ ਲਿਆ ਹੈ ਕ੍ਰੀਮ ਵੀ ਲਿਆ ਹੈ।
0: ਅੱਛਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਸਾਰੇ
4: ਬਿਸਮਿਲ੍ਲਾ ਮੇ ਸਪਰੇ ਮਿਲੀ ਹੈ ਔਰ ਇੱਕ ਸਾਬੁਨ ਮਿਲਾ ਥਾ।
0: ਅੱਛਾ ਜੀ, ਵੋ ਵੀ ਇਸਤੇਮਾਲ ਕਰ ਰਹੇ ਹੈ? ਸਪਰੇ ਕੋ ਇਸਤੇਮਾਲ ਕੀਆ ਆਪਨੇ? ਸਪਰੇ ਇਸਤੇਮਾਲ ਕੀਆ ਆਪਨੇ?
4: ਹਾਂ ਜੀ ਸਪਰੇ ਹੀ ਕੋ ਇਸਤੇਮਾਲ ਕੀਤਾ ਮੈਨੇ ਤਹਿਸੀਲ ਕੋ ਕਹਾ ਥਾ ਉਸਨੇ ਕਹਾ ਮੈਨੇ ਕਹਾ ਕੁਛ ਕਪੜੇ ਉਸਦੇ ਪੀਲੇ ਕੀਏ ਥੇ ਉਸਨੇ ਕਹਾ ਦੂਰ ਸੇ ਉਸਕੋ ਰੱਖੇ ਦੂਰ ਸੇ ਉਸਕੇ ਵੀ ਕਰੇ ਫਿਰ ਕਪੜੇ ਖਰਾਬ ਨਹੀਂ ਕਰੇਂਗੇ।
0: ਹਾਂ ਹਾਂ ਬਿਲਕੁਲ ਐਸਾ ਹੀ ਹੋਤਾ ਹੈ, ਉਸਕੋ ਲਗਾਨੇ ਕਾ ਤਰੀਕਾ ਇਸ ਤਰ੍ਹਾਂ ਹੋਤਾ ਹੈ। ਔਰ ਇਹ ਪਰਫਿਊਮ ਜੋ ਹੋਤਾ ਹੈ ਨਾ ਕਭੀ ਵੀ ਕਪੜੋਂ ਕੇ ਉਪਰ ਨਾ ਲਗਾਏ ਆਪ, ਠੀਕ ਹੈ ਨਾ? ਯੇ ਇਸਕਾ ਜੋ ਤਰੀਕਾਕਾਰ ਹੋਤਾ ਹੈ ਨਾ ਯੇ ਆਪਨੇ ਕਾਨ ਕੇ ਨੀਚੇ ਲਗਾਨਾ ਹੈ, ਕਾਨ ਕੇ ਨੀਚੇ ਜੋ ਜਗ੍ਹਾ ਹੋਤੀ ਹੈ ਗਰਦਨ ਵਾਲੀ ਜੋ ਜਗ੍ਹਾ ਹੋਤੀ ਹੈ ਯੇ ਯਹਾਂ ਪਰ ਏਕ ਸਾਈਡ ਪਰ ਲਗਾਏ ਦੂਸਰੀ ਸਾਈਡ ਕੇ ਉਪਰ ਲਗਾਏ। ठीक है जनाब। तीसरा जो है ना, ये जो आपकी कलाई होती है इसके ऊपर लगाएं, और अगर इससे ज्यादा आप चाहते हैं कि खुशबू रहे तो ये जो घुटना है ना, घुटने के नीचे जो क्या होती है, यहाँ पर एक स्प्रे लगाएं। कपड़ों के ऊपर कभी भी मत लगाएं आप,
4: ठीक है,
0: इससे आपको बहुत ज्यादा अच्छा रहेगा इंशाल्लाह। ठीक है जनाब।
4: टांग वालों के लिए वो बिस्मिल्लाह ये है कि नहीं, अभी खत्म हो गया?
0: नहीं, बिस्मिल्लाह पैकेज तो अभी खत्म हो गया है, अभी इंशाल्लाह आपको अभी एक और पैकेज आपको देने वाले हैं, थोड़ा सा इंतजार करें आप, ठीक है ना, और इंशाल्लाह मजेदार पैकेज इकट्ठा वो पैकेज होगा इंशाल्लाह, बना बनाया पैकेज होगा।
4: एक दो तीन आपने वो जो क्रीम वाली लेके कोई 10,000 रुपए का ये खरीदे तो एक क्रीम मिलेगी।
0: हाँ, वो ईद तक थी,
4: उस वक्त तो सारे दुकान बंद थे।
0: चलो आप ले भाई, आप मास्टर साहब, आप हमारे पहले कॉलर हैं, आप हमारे इतने बड़े यूजर हैं, आप अपनी मर्जी से जो भी पैकेज लेना चाहें बस वो मुझे क्लेम करेंगे, आप बेफिक्र होकर ले सकते हैं बगैर कोई टेंशन नहीं।
4: ठीक है मेहरबानी जी, नहीं जी, अल्लाह ताला आपको भला करे इंशाल्लाह, अल्लाह ताला दी है मुझे ये जो इनाम होता है ना वो जरा अच्छा होता है, बल्कि हम खरीदे इंशाल्लाह।
0: बहुत शुक्रिया आपका,
4: तमाम चीजें खरीदेंगे।
0: थैंक यू जी, थैंक यू सो वेरी मच जी, बहुत शुक्रिया जी। जनाब जी, जनाब किसको सलाम कह रहे हैं मास्टर साहब?
4: शेख नुमान साहब नहीं, नूमी साहब।
0: हाँ, नुमान वाले, शेख नुमान, बिल्कुल टांग।
4: वो आप जिसके प्रोग्राम में या दूसरे में हो?
0: नहीं नहीं, वो दूसरी कंपनी में, उनकी अपनी कंपनी है, उसमें होते हैं वो।
4: कंपनी तो है, ये प्रोग्राम जो कर रहे हैं पैगाम से कर रहे हैं कि ग्लोबल से?
0: ये ग्लोबल से हो रहा है जनाब, ग्लोबल से।
4: अच्छा अच्छा, ठीक
0: है जी, बहुत शुक्रिया जनाब, थैंक यू सो वेरी मच। हमारे साथ मास्टर साहब मौजूद है,